0: ਆਪਣਾ ਕੇਕ ਆਪਣਾ ਇਸ ਵਿਧਾ ਰਹੇਗੀ। ਸਾਰੋਂ ਪਹਿਲਾਂ ਕਿਆਰੀ ਮੈਂ ਨੀਮ ਦੀ ਪੱਤੀਆਂ ਦੀ ਇੱਕ ਪਤਲੀ ਪਰਤ ਆਪਾਂ ਵਿਛਾ ਦੇਣੀ ਚਾਹੀਏ ਔਰ ਇਹ ਪਰ 4-5 ਦਿਨਾਂ ਤੱਕ ਠੰਡੋ ਕਰੇੜੋ ਗੋਬਰ ਆਪਾਂ ਰੇੜ ਦੇਣਾ ਚਾਹੀਏ ਔਰ ਥੋੜ੍ਹਾ ਪਾਣੀ ਡਾਲ ਕੇ ਆਪਾਂ ਨਮ ਕਰ ਲਿਆ ਔਰ ਇਹ ਪਰਤ ਮੈਂ 1 ਇੰਚ ਮੋਟੀ ਵਰਮੀ ਕਲਚਰ ਦੀ ਪਰਤ ਜਦਕਿ ਮੈਂ ਕੈਂਚੂਆ ਮਿਲੜਾ ਹੋਇਆ ਵੀ ਆਪਾਂ ਵਿਛਾ ਦੇਣਾ ਹੈ। ਕੈਂਚੂਆ ਨਮੀ ਪਾਤੇ ਹੀ ਨੀਚੇ ਇੱਕਾ ਨਹੀਂ ਚਲਿਆ ਜਾਵੇ ਔਰ ਕਿਆਰੀ ਨਾਲ ਢੱਕਣ ਖਾਤਰ ਕੀ ਹੈ ਕਿ ਉੱਪਰੋਂ ਘਾਸ ਫੂਸ ਸੁੱਕੀ ਪੱਤੀਆਂ ਆਪਾਂ ਵਿਛਾ ਦੇਣੀ ਚਾਹੀਏ ਔਰ ਆਪਾਂ ਨੇ ਕਿਹਾ ਕਿ ਬੋਰੀ ਮੈਂ ਅੱਛੀ ਤਰ੍ਹਾਂ ਢੱਕ ਦੇਣਾ ਚਾਹੀਏ ਔਰ ਪਾਣੀ ਨੂੰ ਛਿੜਕਾਅ ਕਰਕੇ ਇਹਨਾਂ ਗਿੱਲਾ ਆਪਾਂ ਕਰਦਾ ਰਹਿਣਾ ਚਾਹੀਏ ਔਰ ਲਗਭਗ 2 ਮਹੀਨਾ ਕਾ ਮਾਮਾ ਗੋਬਰ ਕੈਂਚੂਆਂ ਦੁਆਰਾ ਵਰਮੀ ਕੰਪੋਸਟ ਮੈਂ ਬਦਲ ਜਾਵੇ ਔਰ ਕੈਂਚੂਆ 'ਚ ਕਹੇ ਵੈ ਕਾਰਬਨਿਕ ਪਦਾਰਥਾਂ ਨੇ ਖਾਤਾ ਰਹੇ ਔਰ ਆਪਕੀ ਜਿਹੀ ਕਾਸਟਿੰਗ ਹੈ ਵੈ ਡੇਰਗਾ ਉੱਪਰ ਕੇ ਕੇ ਛੋੜਦਾ ਜਾਵੇ। ਅਬ ਇਹਨਾਂ ਪ੍ਰਯੋਗ ਕਰਨ ਦੀ ਵਿਧੀ ਦੀ ਬਾਤ ਕਰਾਂ ਤਾਂ ਮਾਟੀ ਮੈਂ ਨਵੀਂ ਉਪਲਬਧ ਹੋਣ ਦੀ ਅਵਸਥਾ ਮੈਂ ਪ੍ਰਤੀ ਹੈਕਟੇਅਰ ਡਾਈਓ ਲੈ ਕੇ 3 ਟਨ ਵਰਮੀ ਕੰਪੋਸਟ ਖੇਤ ਮੈਂ ਡਾਲ ਕੇ ਆਪਾਂ ਨੇ ਬੁਆਈ ਕਰਨ ਦੇਣੀ ਚਾਹੀਏ। ਸਬਜ਼ੀਆਂ ਖਾਤਰ ਕੀ ਹੈ ਕਿ ਪ੍ਰਤੀ ਹੈਕਟੇਅਰ 5 ਟਨ ਵਰਮੀ ਕੰਪੋਸਟ ਖੇਤ ਮੈਂ ਰੇੜ ਕੇ ਬੀਜ ਦੀ ਬੁਆਈ ਆਪਾਂ ਕਰਨੀ ਚਾਹੀਏ। ਉਸ ਦੀ ਪੌਦੇ ਮੈਂ ਪ੍ਰਤੀ ਹੈਕਟੇਅਰ 5 ਟਨ ਵਰਮੀ ਕੰਪੋਸਟ ਡਾਲ ਕੇ ਆਪਾਂ ਨੇ ਰੁਪਾਈ ਕਰਨੀ ਚਾਹੀਏ ਔਰ ਫੁੱਲਾਂ ਦਾ ਬਗੀਚਾ ਮੈਂ 3 ਤੋਂ ਲੈ ਕੇ 5 ਕਿਲੋ ਪ੍ਰਤੀ ਪੌਦਾ ਥਾਵਲੇ ਮੈਂ ਡਾਲ ਕੇ ਆਪਾਂ ਗੁਡਾਈ ਕਰਨੀ ਚਾਹੀਏ ਔਰ ਗ੍ਰਹਿ ਵਾਟਿਕਾ ਮੈਂ 5 ਕਿਲੋ ਪ੍ਰਤੀ ਵਰਗ ਮੀਟਰ ਡਾਲ ਕੇ ਆਪਾਂ ਬੁਆਈ ਕਰ ਦੇਣੀ ਚਾਹੀਏ। ਬਾਤ ਕਰਾਂ ਕਿਸਾਨ ਬਾਈ ਵਰਮੀ ਕੰਪੋਸਟ ਉਦਯੋਗ ਲਾਭਕਾਰੀ ਕੀ ਹੈ ਤਾਂ ਉਹ ਵਿਵਸਾਏ ਜੋ ਹੈ ਉਹ ਕਿਸਾਨ ਬਾਈ ਕਿਸੇ ਵੀ ਇੱਛਾਦਾਰ ਸਥਾਨ ਨੂੰ ਸ਼ੁਰੂ ਕਰ ਸਕੇ। ਇਹ ਵਿਵਸਾਇ ਮੈਂ ਜਿਹੜੀ ਖੇਤੀ ਕਰਨ ਵਾਲੀ ਮਹਿਲਾ ਹੈ ਵੈ ਘਰ ਕੇ ਕਾਰਿਆਂਗੇ ਸਾਗੇ ਇਹਨਾਂ ਆਸਾਨੀਆਂ ਕਰ ਸਕੇ ਔਰ ਇਹਾਂ ਖੇਤੀ ਅਵਸ਼ਿਸ਼ਟਾਂ ਨੂੰ ਬਿਹਤਰ ਉਪਯੋਗ ਹੋ ਜਾਏ ਔਰ ਵਰਮੀ ਕੰਪੋਸਟ ਕੇ ਸਾਗੇ ਕੈਂਚੂਆਂ ਨੇ ਵੇਚਣ ਨੂੰ ਕਰੇ ਆਸਾਨੀਆਂ ਕਰ ਸਕੇ ਔਰ ਕਮ ਲਾਗਤ ਮੈਂ ਜ਼ਿਆਦਾ ਮੁਨਾਫਾ ਵੀ ਆਪਣਾ ਕਿਸਾਨ ਬਾਈ ਪ੍ਰਾਪਤ ਕਰ ਸਕੇ। ਵਰਮੀ ਕੰਪੋਸਟ ਬਣਾਉਣ ਦੀ ਤਕਨੀਕ ਆਸਾਨ ਹੋਣ ਦੇ ਕਾਰਨ ਸਿੱਖਣ ਮੈਂ ਵੀ ਕਿਹਾ ਕਿ ਟਾਈਮ ਕੋ ਲੱਗ ਹੈ ਔਰ ਇਹ ਸਾਗ ਸਾਗੇ ਕਿਹਾ ਕਿ ਆਪਾਂ ਨੇ 1-2 ਬਾਤਾਂ ਨੂੰ ਵੀ ਧਿਆਨ ਰੱਖਣਾ ਹੈ ਤਾਂ ਕਿਆਰੀਆਂ ਨੇ ਕਿਹਾ ਕਿ ਸਿੱਧੀ ਧੂਪ ਔਰ ਬਾਰਿਸ਼ ਨੂੰ ਆਪਾਂ ਬਚਾਉਣੀ ਹੈ ਇਸ ਤੋਂ ਕਿ ਕੈਂਚੂਆ ਆਪਣਾ ਮਰ ਜਾਏਗਾ। ਗਰਮੀ ਮੈਂ 2 ਵਾਰ ਔਰ ਬਰਸਾਤ ਮੈਂ ਜ਼ਰੂਰੀ ਹੋਣ ਪਰ ਪਾਣੀ ਨੂੰ ਆਪਾਂ ਛਿੜਕਾਅ ਕਰਦਾ ਰਹਿਣਾ ਹੈ ਔਰ ਖਾਦ ਨਿਰਮਾਣ ਦੀ ਪ੍ਰਕਿਰਿਆ ਦੇ ਦੌਰਾਨ ਵਾਰ ਵਾਰ ਉਥਲ ਪੁਥਲ ਆਪਾਂ ਨਹੀਂ ਕਰਨੀ ਹੈ ਔਰ ਇਹਨੂੰ ਕੀ ਹੈ ਕਿ ਕੈਂਚੂਆ ਨਸ਼ਟ ਹੋਣ ਕੋ ਖਤਰਾ ਰਹੇਗਾ। ਖਾਦ ਪ੍ਰਕਿਰਿਆ ਗਏ ਪੂਰਾ ਹੋਣ ਗਏ ਟਾਈਮ ਕੈਂਚੂਆਂ ਦੀ ਸੰਖਿਆ ਔਰ ਦੇਖਭਾਲ ਪਰ ਨਿਰਭਰ ਕਰੇ ਔਰ ਕੈਂਚੂਆਂ ਦੁਆਰਾ ਗੋਬਰ ਦੀ ਖਾਦ ਮੈਂ ਪਰਿਵਰਤਨ ਤੁਰੰਤ ਹੋਣ ਦੇ ਬਾਅਦ ਠੰਡੇ ਗੋਬਰ ਦੀ ਕਿਆਰੀ ਤਿਆਰ ਆਪਾਂ ਰੱਖਣੀ ਚਾਹੀਏ ਔਰ ਬਿਗਮਾ ਆਪਾਂ ਨੇ ਸਾਗ ਛੋੜ ਦੇਣਾ ਚਾਹੀਏ ਤਾਂ ਕਿ ਕਿਹਾ ਕਿ ਭੂਖ ਕੈਂਚੂਆ ਮਰ ਨਾ ਜਾਵੇ ਔਰ ਆਹ ਬਾਤਾਂ ਦੇ ਹਿਸਾਬ ਨੂੰ ਆਪਾਂ ਕਹਿ ਸਕਾਂ ਕਿ ਆਧੁਨਿਕ ਯੁੱਗ ਮੈਂ ਜਿੱਥੇ ਕਿਸੇ ਵੀ ਉਦਯੋਗ ਨੇ ਚਲਾਉਣ ਖਾਤਰ ਕਠਿਨਾਈਆਂ ਨੂੰ ਸਾਹਮਣਾ ਕਰਨਾ ਪੜਿਆ ਬਟ ਇਹ ਆਜ ਖੇਤੀ ਦੇ ਖੇਤਰ ਮੈਂ ਵਰਮੀ ਕੰਪੋਸਟ ਲਘੂ ਉਦਯੋਗ ਨੇ ਕਿਹਾ ਕਿ ਕਿਸਾਨ ਬਾਈਆਂ ਨੇ ਨਈ ਦਿਸ਼ਾ ਪ੍ਰਦਾਨ ਕਰੀਏ ਔਰ ਕਮ ਖਰਚ ਮੈਂ ਜ਼ਿਆਦਾ ਮੁਨਾਫਾ ਮਾਟੀ ਦੀ ਉਰਵਰਤਾ ਸ਼ਕਤੀ ਨੇ ਬਣਾਈ ਰੱਖਣ ਖਾਤਰ ਵਰਮੀ ਕੰਪੋਸਟ ਲਘੂ ਉਦਯੋਗ ਮਹੱਤਵਪੂਰਨ ਯੋਗਦਾਨ ਹੈ ਔਰ ਇਹ ਲਘੂ ਉਦਯੋਗ ਨੇ ਸ਼ੁਰੂ ਕਰਕੇ ਕਿਸਾਨ ਬਾਈ ਔਰ ਕਿਸਾਨ ਮਹਿਲਾ ਖੁਦ ਔਰ ਦੇਸ਼ ਦੇ ਆਰਥਿਕ ਸਤਰ ਨੇ ਉੱਚੋ ਉਠਾਉਣ ਮੈਂ ਮਦਦ ਕਰ ਸਕੇ। ਤਾਂ ਕਿਸਾਨ ਬਾਈਓ ਆਜ ਗੋਟੇ ਅਮੀ ਤੋਂ ਹੀ ਦੇਵ ਆ ਗਿਆ। ਰਾਮ ਰਾਮ ਸਾਹ, ਰਾਮ ਰਾਮ।
1: ਕਿਸਾਨ ਭਾਈ ਸੁਣ ਰਹੇ ਥੇ ਕਾਰਜਕ੍ਰਮ ਖੇਤ ਖਲਿਆਨ। ਹਮ ਆਕਾਸ਼ਵਾਣੀ ਕੇ ਕੋਟਨ ਸਿਟੀ ਚੈਨਲ ਸੂਰਤਗੜ੍ਹ ਸੇ ਬੋਲ ਰਹੇ ਹੈਂ। ਦਿਨ ਕਾ 1 ਬਜਨੇ ਵਾਲਾ ਹੈ। ਕੁਛ ਹੀ ਦੇਰ ਮੇਂ ਆਪ ਸਮਾਚਾਰ ਸੁਣੇਂਗੇ।

0: ਭਾਈ ਨੂੰ ਵੀ ਨੌਕਰੀ ਲੱਗਣ ਵਾਲਾ ਨੇ ਨੌਕਰੀ ਲੱਗਣ ਦਾ ਕਾਗਜ਼ਾਤ ਸੌਂਪਿਆ। ਇਸ ਦੌਰਾਨ 54,000 ਤੋਂ ਵੱਧ ਨੌਜਵਾਨਾਂ ਨੇ ਰੁਜ਼ਗਾਰ ਕਿੱਟ ਵੀ ਦਿਆ ਗਿਆ। ਆ ਕਾਰਜਕ੍ਰਮਾਂ ਮਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾ 55 ਮਾਏ ਰਾਖੀ ਜਿਹਾ ਕਾਰਜਕ੍ਰਮ ਰੋਸੀਧ ਪ੍ਰਸਾਰਣ ਬਤਾਈ ਚਿਓ। ਪਰਿਆਵਰਣ ਮੰਤਰੀ ਭੁਪਿੰਦਰ ਯਾਦਵ ਅਲਵਰ ਮਾਏ ਨਿਯੁਕਤੀ ਪੱਤਰ ਦੀਨਾ। ਜੋਧਪੁਰ ਮਾਏ ਰਾਖੀ ਜਿਹਾ ਰੁਜ਼ਗਾਰ ਉਤਸਵ ਮਾਏ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਸਾਗਰ ਰਾਜ ਰਾ ਕੈਬਨਿਟ ਮੰਤਰੀ ਜੋਗਾ ਰਾਮ ਪਟੇਲ ਸਮੇਤ ਜਨਤਾ ਰਾ ਕਈ ਨੁਮਾਇੰਦਾ ਸ਼ਾਮਿਲ ਹੋਇਆ। ਡੀਗ ਮਾਏ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਢਮ, ਸਵਾਈ ਮਾਧੋਪੁਰ ਮਾਏ ਪ੍ਰਭਾਰੀ ਮੰਤਰੀ ਕਿਰੋੜੀ ਲਾਲ ਮੀਣਾ, ਸਵਾਈ ਮਾਧੋਪੁਰ ਮਾਏ ਕਿਰੋੜੀ ਲਾਲ ਮੀਣਾ ਔਰ ਚੂਰੂ ਮਾਏ ਪ੍ਰਭਾਰੀ ਮੰਤਰੀ ਅਵਿਨਾਸ਼ ਗਹਿਲੋਤ ਨੂੰ ਵੀ ਨੌਕਰੀ ਲੱਗਣ ਵਾਲਾਂ ਨੇ ਨੌਕਰੀ ਲੱਗਣ ਦਾ ਕਾਗਜ਼ਾਤ ਸੌਂਪਿਆ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਾਣਾ ਐਕਸ ਹੈਂਡਲ ਐਟ AIR ਨਿਊਜ਼ ਅੰਡਰਸਕੋਰ ਜੈਪੁਰ, ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਔਰ ਫੇਸਬੁੱਕ ਮਾਥੇ AIR ਨਿਊਜ਼ ਰਾਜਸਥਾਨ ਪਰਾਈ ਸੁਣ ਸਕੋ ਹੋ। ਸੰਸਦ ਰੋ ਪਾਵਰ ਸਤਰ 20 ਜੁਲਾਈ ਨ ਸਰੂ ਫੈਲਾ। 13 ਅਗਸਤ ਤਾਈਂ ਚੱਲਣ ਵਾਲਾ ਪਾਵਰ ਸਤਰ ਸਾਰੂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮਨਜ਼ੂਰੀ ਦੇ ਦੀਨੀ ਹੈ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜੀਜੂ ਆ ਜਾਣਕਾਰੀ ਦੀਨੀ। ਵੈ ਬਤਾਇਓ ਕਿ ਸਤਰ ਮਾਏ ਦੇਸ਼ ਦਾ ਭਲਾ ਸਾਰੂ ਖਾਸ ਮੁੱਦਾ ਮਥ ਸਾਰਥਕ ਬਹਿਸ ਚਰਚਾ ਔਰ ਫੈਸਲਾ ਕਰਨ ਮਥ ਧਿਆਨ ਦਿਓ ਜਾਵੇਲਾ। ਕ੍ਰਿਸ਼ੀ ਵਿਭਾਗ ਪ੍ਰਦੇਸ਼ ਨੇ ਜੈਵਿਕ ਖੇਤੀ ਦਾ ਹਲਕਾ ਮਾਏ ਆਦਰਸ਼ ਬਣਾਉਣ ਸਾਰੂ ਜ਼ਿਲ੍ਹਾ ਸਤਰ ਮਥ ਸੋਸ਼ਲ ਮੀਡੀਆ ਅਕਾਊਂਟ ਮਨਾਰ ਬੱਤਾਂ ਬੱਤਾ ਕਾਸ਼ਤਕਾਰਾਂ ਤਾਈਂ ਪਹੁੰਚ ਬਧਾਵਣ ਦੀ ਕੋਸ਼ਿਸ਼ ਤੇਜ਼ ਕਰਤੀਨੀ ਹੈ। ਕ੍ਰਿਸ਼ੀ ਆਯੁਕਤ ਨਰੇਸ਼ ਗੋਇਲ ਅੱਜ ਕੋਟਾ ਮਾਏ ਰਾਖੀ ਜਾਏ ਕਾਰਜਕ੍ਰਮ ਮਾਏ ਬਤਾਇਓ ਕਿ ਕਿਸਾਨਾਂ ਨੇ ਜੈਵਿਕ ਉਤਪਾਦਾਂ ਨੇ ਵੇਚਣ ਲਾਇਕ ਬਣਾਉਣ, ਜਨਤਾ ਤਾਈਂ ਵਾਰੀ ਜਾਣਕਾਰੀ ਪੁਗਾਵਣ ਔਰ ਸਰਟੀਫਿਕੇਸ਼ਨ ਦੀ ਜਾਣਕਾਰੀ ਦੀ ਜਾਵੇਲਾ। ਵੇ ਬਤਾਇਓ ਕਿ ਜੈਵਿਕ ਉਤਪਾਦਾਂ ਦੀ ਬਿਕਰੀ ਸਾਰੂ ਜ਼ਿਲ੍ਹਾ ਮਾਏ ਠੌੜ ਮੁਹੱਈਆ ਕਰਾਈ ਜਾਵੇਲਾ।
1: अभी ऑर्गेनिक सर्टिफिकेशन की प्रक्रिया हमारी थोड़ी क्लिष्ट है, उसको सिंप्लीफाई करेंगे और किसान को हमने ये इनको आदेशित किया अधिकारियों को किसानों के पास जाएं, कैसी प्रक्रिया होती है स्वयं संपादित करके उसके घर बैठे हफ्ते 10 दिन के अंदर हम उसको जो सर्टिफिकेशन की प्रोसेस है वो घर पे बैठे कराएं। ऑर्गेनिक जो प्रोडक्ट है किसान के वो कई बार बिक नहीं पाते, तो हमने इसकी शुरुआत सियाम संस्था है हमारा स्टेटिस्टी है, इसमें हमारे पास जो भी यूनिवर्सिटीज हैं जो भी हमारे संस्थान है है वहाँ हर जगह हम जो ऑर्गेनिक खेती करने वाले किसान अपने प्रोडक्ट ला के निःशुल्क उनको जगह उपलब्ध कराएं।
0: सिरोही जिला रा आबू राज माए प्रजापिता ब्रह्म कुमारी ईश्वरीय विश्वविद्यालय माए आज विधि और न्याय मंत्रालय री खास उपलब्धियां द्वारा माए राष्ट्रीय कार्यशाला शुरू हुई। कार्यशाला रो उद्घाटन केंद्रीय कानून मंत्री अर्जुन राम मेघवाल कीनो। 2 दिन रा ई सम्मेलन माए देश माए न्याय व्यवस्था, प्रशासनिक सुधार और कानून बारा माए देश भर आया कानून रा जानकार विचार कर रहा है। अरब मौसम राज्य माए वह रही चौमासारी बिरखा बीच लाड़ला 24 घंटा माए प्रदेश रा लंकाऊ उगनी जिला सागे आतुणी हल्का माए कई ठोड़ा चोखो में बरसियो। मौसम महकमा रे मुजब मानसून री उत्तरी सीमा उदयपुर अजमेर झुंझुनू वहती निकल रही है। विभाग रे मुजब आवता 2-3 दिन माए राज्य रा कुछ और हल्का माए चौमासारी बिरखा भेवन रा आसार है। जयपुर भरतपुर कोटा उदयपुर और अजमेर संभाग रा कुछ हल्का माए आवता 5-7 दिन चौमासारी बिरखा चालती रहन री संभावना है। इन दौरान उगनी और लंकाऊ उगनी हल्का माए कठे कठे भारी और कठे कठे घनी भारी बारिश सारू चेताई चियो है। आखिर माए खास समाचार एक और फिर सुन ले रहा हो। प्रधानमंत्री नरेंद्र मोदी 55 माए देश री पहली ग्रीन फील्ड रिफाइनरी जनता ने सौंपी। 1,05,000 करोड़ रुपयों बत्ता खर्च वाला विकास रा कामारी शुरुआत कीनी और पूरा भया काम देश ने समर्पित कीना। मुख्यमंत्री भजन लाल शर्मा कहो राजस्थान रिफाइनरी प्रदेश री बरकत माए मील रो पत्थर साबित फैला। प्रधानमंत्री रो आभार जतायो। संसद रो पावस सत्र 20 जुलाई उ राष्ट्रपति सरकार रा प्रस्ताव ने मंजूरी दीनी और राज्य माए चौमासारी बिरखा तेज हुई। आवता कुछ दिन माए उगनी और लंकाऊ हल्का माए भारी बारिश री चेतावनी। इस आगे प्रादेशिक समाचार बुलेटिन।